0: ਦੰਦਾਲੇ ਮੂੰਹ ਚੋਂ ਨੇ ਡੱਗੇ ਸਾਲੇ ਮੂੰਹ ਤਾਲੀ ਚਾਗਾਂਗੂ ਬਹਿ ਜਾਣਗੇ।
1: ਰੁਕੀਏ ਰੁਕੀਏ, ਸ਼ਾਮੀਆਂ ਦੀ ਐਂਟਰੀ ਤੋਂ ਵੀ ਬਾਕੀ ਹੈ।